ਹੋ ਜਾਓ ਇਕੱਠੇ। ਓਏ ਬੰਤਿਆ, ਹਾਂ ਅਮਨ ਤੂੰ ਵੀ ਆ ਜਾ, ਬਾਂਹ ਫੜ ਲਾ ਰਾਣੀ ਦੀ। ਅੱਜ ਭੰਗੜਾ ਪਾਉਣਾ ਆ ਸਫਰੀ, ਆਇਆ ਬਲਵਿੰਦਰ ਸਫਰੀ। ਆ ਰੇਡੀਓ ਨੂੰ ਬੰਦ ਕਰ ਦੇ, ਤੇ ਸੱਜਣ ਆ ਢੋਲਕੀ ਵਾਲੇ ਦੇ ਜਰਾ ਕੰਨ ਤੇ ਰੱਖੀ ਇੱਕ, ਇਹਨੂੰ ਨੀਂਦ ਹੀ ਆਉਂਦੀ ਰਹਿੰਦੀ ਆ। ਚੱਲ ਭੰਗੜਾ ਪਾਈਆ, ਬੱਲੇ ਬੱਲੇ ਬੱਲੇ।